0: सुनते रहिए FM 101 101 101।
1: शुक्रिया, आपने FM 101 ट्यून किया।
2: अस्सलाम वालेकुम सामईन, प्रोग्राम जान है ते जहान है दे नाल ताहिरा जबीन हाजिर है। ए प्रोग्राम ताड़ी खिदमत विच अनवर हस्पताल वालों पेश कीता जांदा है। साडे नाल साडे प्रोग्राम च अज मौजूद ने होमियो डॉक्टर सईद अनवर सुलेरी साहब। डॉक्टर साहब साबका वाइस प्रिंसिपल ने लाहौर मेडिकल कॉलेज दे विच, ते डॉक्टर साहब दा अपने शोबे दे विच 32 साल दा तजर्बा है। सामईन, तुहानू कोई भी मसला होए तुसी डॉक्टर साहब कोल क्लीनिक आ सकते हो। जेडे मरीज क्लीनिक नहीं आ सकते हो, डाक दे जरिए भी दवाई मंगवा सकते ने। डॉक्टर साहब दा फोन नंबर ते उना दे क्लीनिक दा एड्रेस नोट कर लवो। अनवर हस्पताल, नजद थाना, बदामी बाग, लाहौर। डॉक्टर साहब दा फोन नंबर है 03-00-44-1-3-8-6-0, यानी 03-44-13-860। डॉक्टर साहब दा दूसरा नंबर नोट कर लवो 03-41-6-1-1-7-7-9-0, यानी 03-41-611-70-90। डॉक्टर साहब दे क्लीनिक दे औकातकार ने दोपहर 12 बजे तो लैके शाम 5 बजे तक, ते रात 8 बजे तो लैके 11 बजे तक अपने क्लीनिक ते मरीज वेखते ने। ते आओ सामें डॉक्टर साहब नाल इना दे मुख्तलिफ मर्जा दे बारे च जड़े कि सानू सुनन वालिया ने किते ने मैसेज, उना दे बारे च गलबात करने आ, ते कुछ बीमारियां दे बारे च डॉक्टर साहब नू तफसीलन सुनने आ सी जी। अस्सलाम वालेकुम डॉक्टर साहब।
3: वालेकुम सलाम
2: डॉक्टर साहब। अजकल शुगर दा बहुत सारे लोकां नू मसला हो रहा है
3: जी।
2: सानू काफी मैसेज मसूल भी हुंदे ने, यानी शुगर दी वजह तो लोकां नू जड़े मसले हो जांदे ने मजीद, ते ओदे बारे च सानू मैसेज आए ने 1-2, ते ओह कहिंदे ने कि सानू डिटेल नाल दसो कि इहदे विच किहड़े किहड़े मसले मजीद वध जांदे ने, परहेज और होम्योपैथिक दे विच इहदा तरीका इलाज जो है ओह तुसीं तफसीलन सानू दस दिओ।
3: बिस्मिल्लाहिर्रहमानिर्रहीम। शुगर एक ऐसी नामराद बीमारी है, जदों एक बार लग जाती है फिर बड़ी मुश्किल जान छड़दी है। तो शुगर जिहड़ी है असल दे विच बहुते लोकां नूं हुंदी है जिन्हां दा मोटापा हुंदा, खास तौर ते पेट दे उत्ते चर्बी चढ़ जाती है, उहदी वजह नाल भी अक्सर शुगर हो जाती है। बाज़ कात वालदां नूं शुगर होवे ते अगे बच्चिआं नूं भी हो जाती है। तो शुगर जिहड़ी ऐसी बीमारी है कि इहदे होम्योपैथिक बड़ा अच्छा ते मुअत्तर इलाज मौजूद है, और इहदे नाल दवाइयां दे नाल हमेशा ही कंट्रोल रहिंदी है। और साडी 33 साला प्रैक्टिस दे विच हज़ारां ही लोक जिहड़े ने उह दवाई खा रहे ने और शिफायाब हो रहे ने, और एदे कोई दवाइयां दे साइड इफेक्ट कोई नहीं। हालांकि शुगर दी वजह नाल बहुत सारियां बीमारियां पैदा हुंदियां ने, जिहदे च शुगर जिहड़ी ए मतलब बंदे नूं गैंगरीन भी हो जांदी है, पैरां दे उत्ते जख्म बन जांदा है, काले हो जांदे ने, उस तों बाद बाद कटणे भी पै जांदे ने। ते शुगर वाले नूं चाहीदा कि पैरां नूं भी आम तौर ते रोजाना रात नूं अच्छे साबण दे नाल साफ करके ते वैसलीन वगैरा ला लैण, ताकि नरम रहण पैर, ते पैर उहनां दे फटणे नहीं चाहीदे। इस वास्ते रोजाना पैरां दी भी एहतियात करनी चाहीदी है। गैंगरीन इस चीज़ नूं कहिंदे आ कि मास खराब हो जाता, काला हो जाता, फिर बाद कटने पै जाता। दूसरा शुगर की वजह नाल सफेद मोतिया भी बहुत ज्यादा हो जाता, काला मोतिया भी हो जाता, और ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ। ਸਨੇਰੀ ਆਈ ਡਰਾਪ ਹੁੰਦੇ ਨੇ, ਉਹ ਪਾਣੇ ਹੁੰਦੇ ਨੇ, ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ, ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ, ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ, ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ। ਸ਼ੂਗਰ ਦੀ ਵਜ੍ਹਾ ਨਾਲ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ, ਅਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ, ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟ੍ਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ, ਉਹ ਸਖਤ ਹੋ ਜਾਂਦੀਆਂ ਨੇ, ਤੇ ਇਹ ਸਾਰੇ ਮਸਲਿਆਂ ਦਾ। ਉਸ ਤੋਂ ਇਲਾਵਾ ਮੈਦਾ ਜਿਹੜਾ ਹੈ, ਮੈਦੇ ਜਲਨ ਵਗੈਰਾ ਰਹਿਣਾ, ਜਲਨ ਅਲਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਅਤੇ ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ, ਕਮ ਅਜ਼ ਕਮ ਹਰ ਬੰਦੇ ਨੂੰ ਪੈਦਲ ਚੱਲਣਾ ਚਾਹੀਦਾ, ਜਿਹਦੇ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ
2: ਜੀ। ਸਾਮੇਂ ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਹੈ ਕਿ ਸ਼ੂਗਰ ਦੀ ਵਜ੍ਹਾ ਤੋਂ ਅਤੇ ਇਸ ਤੋਂ ਇਲਾਵਾ ਵੀ ਜਿਹੜੀ ਮਸਲੇ ਹੁੰਦੇ ਨੇ, ਬਿਮਾਰੀਆਂ ਹੁੰਦੀਆਂ, ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਅਤੇ ਮੁਅੱਤਰ ਇਲਾਜ ਮੌਜੂਦ ਹੈ ਜੀ। ਸਾਮੇਂ ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ 03-00-44-1-3-8-6-0, यानी 03-44-13-860 जी। डॉक्टर साहब नाल मजीद सवाल करने हैं जड़े मैसेज सानू लोकां ने कीते ने, ते उना कोलों जवाब लेने हैं जी। डॉक्टर साहब ए मैसेज सानू कीता है इम्तियाज साहब ने, ए कहंदे ने कि मेरा मैदा अक्सर खराब रहंदा है, मैदे दे विच जलन रहंदी है और फारा हो जांदा है, इहना कि इहदा मैनूं कोई इलाज दसो।
3: मैदे वास्ते बड़ी बड़ा अच्छा ते मुअत्तर इलाज मौजूद है। इहदे वास्ते दवाई है जी कार्बोवेज 5 कतरे सुबह दोपहर शाम पीने ने तुसीं,
2: ਦਵਾਈ ਖਾਦੀ ਹੈ, ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
3: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਤੇ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ, ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ ਜਿਹਦੇ ਸ਼ਾਮਿਲ ਨੇ ਮਤਲਬ ਪਾਲਕ, ਸਾਗ, ਟਮਾਟਰ ਇਹਨਾਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ। ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200 ਪੰਜ ਕਤਰੇ ਸੁਬਹਾ ਸ਼ਾਮ ਤੁਸੀਂ ਪੀਣੇ ਨੇ। ਇਹ ਸੱਜੇ ਗੁਰਦੇ ਦੀ ਪੱਥਰੀ ਦੀ ਬੜੀ ਅੱਛੀ ਤੇ ਮੌਸਰ ਦਵਾਈ ਮੌਜੂਦ ਹੈ ਤੇ ਇਹ ਤੁਸੀਂ ਮਜ਼ੀਦ ਅਜੇ ਇੱਕ ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਜਿਹੜੀ ਪੱਥਰੀ ਥੋੜੀ ਬਹੁਤ ਰਹਿ ਗਈ ਉਹ ਵੀ ਨਿਕਲ ਜਾਏਗੀ।
2: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਸ਼ੇਖੂਪੁਰਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
3: ਜੀ,
2: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ। ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
3: ਹਾਂਜੀ, ਅੰਧਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ। ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ। ਵਾਲਦਾਂ ਨੂੰ ਅਗਰ ਹੋਵੇ ਆਪਸ ਚ ਕਜ਼ਨ ਮੈਰਿਜ ਸ਼ਾਦੀ ਆਪਸ ਚ ਰਿਸ਼ਤੇਦਾਰਾਂ ਚ ਹੋਈ ਹੈ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ ਤੇ ਬਹਰਾਲ ਇਹਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ। ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ। ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ। ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ।
2: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ। ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ। ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਤੁਸੀਂ ਹਫਜ਼ਾਬਾਦ ਅਰਸਾਲ ਕਰ ਦਿਓ, ਕਲੀਨਿਕ ਤੇ ਮੈਂ ਨਹੀਂ ਆ ਸਕਾਂਗਾ।
3: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ ਤੇ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕਮ ਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ।
2: ਜੀ ਸਾਹਿਬ, ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300441380 0300441380 ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ ਰਹੀ ਹਾਂ। ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ। ਇਹ ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ ਚ ਵੀ ਦੱਸ ਦਿਓ।
3: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ ਔਰ ਡਾਕਟਰ ਨੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ। ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟਾਲੀ ਕਮਤੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ ਤੀ। ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ ਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ।
2: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਅਕਰਮ ਸਾਹਿਬ ਨੇ ਸਾਹੀਵਾਲ ਤੋਂ। ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ, ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ।
3: ਜੀ ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣ ਜਾਂ ਦਿਲ ਦਾ ਵਾਲ ਬੰਦ ਹੋ ਜਾਣ ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨਜ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ, 2 ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਹੈ ਮੂੰਹ ਦਾ ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ ਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇਗਾ ਇਨਸ਼ਾਅੱਲਾ। ਇਹਦਾ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਡਾਇਆ ਕਾਰਡ ਦਿੱਤੀ। ਇਹ ਤੁਸੀਂ ਡਾਇਆ ਕਾਰਡ ਇਸਤੇਮਾਲ ਕਰਨੇ ਨੇ 10 ਕਤਰੇ ਦਿਨ ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲਲਾਹੁ ਅਲੈਹਿ ਵਸੱਲਮ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ। ਬਾਜ਼ਾਰੋਂ ਲੈ ਕੇ ਅਜਵਾ ਖਜੂਰ ਤੇ ਆਪੇ ਪੇਸਟ ਬਣਾ ਲਓ ਤੇ ਉਹਦਾ ਸੁਬਹਾ ਸ਼ਾਮ ਇੱਕ ਚਮਚ ਸੁਬਹਾ ਸ਼ਾਮ ਇਸਤੇਮਾਲ ਕਰੋ।
2: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ। ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
3: ਜੀ,
2: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ਼ ਰਹਿੰਦੀ ਹੈ ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ। ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫ਼ੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ।
3: ਹਾਂਜੀ, ਇਹਨਾਂ ਗੋਡਿਆਂ ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫ਼ੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ ਹੈ, ਹੱਡੀਆਂ ਕਮਜ਼ੋਰ ਹੋ ਗਈਆਂ ਨੇ। ਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸਟ 6X ਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ। ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ।
2: ਜੀ ਸਾਹਮਣੇ ਸਾਡੇ ਨਾਲ ਸਾਡੇ ਪ੍ਰੋਗਰਾਮ ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨਾਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ ਇਹਦੇ ਬਾਰੇ ਚ, ਔਰ ਪਰਹੇਜ਼ ਦੇ ਬਾਰੇ ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
3: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹਾ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ। ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ, ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ ਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ।
2: ਜੀ ਸਾਹਮਣੇ ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ। ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਮੈਂ ਦਵਾਈ ਮਜ਼ੀਦ ਅਰਸਾਲ ਕਰ ਦਿਓ।
3: ਜੀ ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡ੍ਰਾਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ। ਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਉਹ ਕਾਲੋਸਨ 30-5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ ਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ।
2: ਜੀ ਸਮਾਂ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300-4-4-1-3-8-6-0-0-300-44-13-860-60। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਵੀ ਸਾਨੂੰ ਕੀਤਾ ਹੈ ਫਰਜ਼ਾਨਾ ਬੀਬੀ ਨੇ। ਇਹਨਾਂ ਦੀ ਉਮਰ 35 ਸਾਲ ਹੈ। ਲਿਖਦੀਆਂ ਨੇ ਕਿ ਮੈਨੂੰ ਦਮੇ ਦਾ ਮਸਲਾ ਡਾਕਟਰ ਸਾਹਿਬ, ਸਾਹ ਅਕਸਰ ਖਰਾਬ ਹੋ ਜਾਂਦਾ ਸੀ, ਇਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਮਸਲਾ ਰਿਹਾ। ਇਹਨਾਂ ਨੇ ਤੁਹਾਡੇ ਕੋਲੋਂ 2 ਮਹੀਨੇ ਦਵਾਈ ਖਾਧੀ ਹੈ। ਲਿਖਦੀਆਂ ਨੇ ਕਿ ਡਾਕਟਰ ਸਾਹਿਬ ਮਜ਼ੀਦ ਮੈਂ ਦਵਾਈ ਅਰਸਾਲ ਕਰ ਦਿਓ, ਮੇਰਾ ਮਸਲਾ ਕਾਫੀ ਬਿਹਤਰ ਹੈ, ਬਸ ਕਦੀ ਕਦੀ ਕਹਿੰਦੇ ਨੇ ਕਿ ਚੱਲਣ ਫਿਰਨ ਨਾਲ ਸਾਹ ਜ਼ਰਾ ਇਹਨਾਂ ਦਾ ਖਰਾਬ ਹੁੰਦਾ ਹੈ।
3: ਹਾਂਜੀ, ਦਮੇ ਦਾ ਵੀ ਬੜਾ ਅੱਛਾ ਤੇ ਹੋਮਿਓਪੈਥੀ ਚ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਸਾਹ ਚੜ ਜਾਣਾ, ਸਾਹ ਮੁਸ਼ਕਲ ਹੋ ਜਾਣਾ, ਉਸ ਤੋਂ ਇਲਾਵਾ ਆਮ ਤੌਰ ਤੇ ਦਮਾ ਜਿਹੜਾ ਹੈ, ਕੁਝ ਲੋਕ ਪਹਿਲੇ ਕਹਿੰਦੇ ਰਹੇ ਦਮਾ ਦਮ ਨਾਲ ਹੈ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਹੋਣ ਦਾ ਅੱਛਾ ਤੇ ਬੜਾ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਆਰਸੈਨਿਕ ਦੀ ਹੈ, 5-3 ਸੁਬਹਾ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ ਤੇ ਇਨਸ਼ਾਅੱਲਾ ਇਹਦੇ ਨਾਲ ਦਮਾ ਤੁਹਾਡਾ ਕੰਟਰੋਲ ਰਹੇਗਾ ਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਇਸ ਤੋਂ ਇਲਾਵਾ ਤੁਸੀਂ ਲੱਸੀ, ਦਹੀਂ, ਚਾਵਲ ਦਾ ਪਰਹੇਜ਼ ਰੱਖੋ ਤੇ ਮੂੰਹ ਦੇ ਉੱਤੇ ਮਾਸਕ ਪਾ ਕੇ ਰੱਖੋ, ਅੱਜ ਕੱਲ੍ਹ ਬਹੁਤ ਜ਼ਰੂਰੀ ਹੈ।
2: جی ڈاکٹر صاحب اگلا میسج سانو حافظہ آباد تو ہی کیتا ہے سلیم صاحب نے انہوں نے لکھتے ہیں کہ سانو مینوں بہت زیادہ مسئلہ سی شوگر دی وجہ تو نظر کمزور ہو گئی ہے تے نال نال انہاں نوں اعصابی کمزوری بھی سی یہ کہندے نے کہ میں تہاڈے کول ایک مہینے دی دوائی منگوائی سی میری شوگر ہن کنٹرول ہے انہوں نے مزید صحت دی بہتری واسطے دوائی ارسال کرن والوں لکھیا ہے
3: ہاں جی شوگر دی دوائی تہانوں اسی بھیج رہے ہیں تہاڈی دوائی جی اس فاز مدر ٹنکچر ہے تسی مزید اجے ایک مہینہ کھاؤ انشاءاللہ اتے نال تہاڈیاں ساری بیماریاں دور ہو جاندیاں
2: جی سامعین آخر تے ڈاکٹر صاحب دا فون نمبر اور ایڈریس ایک واری پھر نوٹ کر لو انور ہسپتال نزد تھانہ بادامی باغ لاہور ہومیو ڈاکٹر سعید انور سلیری فون نمبر ہے جی 0300441386 یعنی 0300441386 سامعین دے نال ہی ساڈے پروگرام دا ویلا مگ گیا ہے ہومیو ڈاکٹر سعید انور سلیری نوں تے طاہرہ جبین نوں اجازت دیو اللہ حافظ
1: آپ نے ایف ایم 101 ٹیون کیا
0: سنتے رہیے ایف ایم 101

0: E-Power, the ultimate power solution.
1: Avail flat 30%.
2: सुनते रहिए FM 101.
3: We will be back after this short commercial break. Stay with us.
4: खानदान में किसी फर्द की वफात बिलाशुबा एक सानिया है, लेकिन मरहूम का शनाख्ती कार्ड मंसूख कराना बहरहाल जरूरी है ताकि उसके गलत इस्तेमाल की रोकथाम हो और विरासत की तकसीम में कोई परेशानी ना हो। याद रखें, नादरा यूनियन काउंसिल में इंदराज की बुनियाद पर मतवफी का शनाख्ती कार्ड मंसूख करता है और आपको उन तमाम मराहिल की तकमील में हर मुमकिन मावनत फराहम करता है। नादरा ने यूनियन काउंसिल में वफात का इंदराज आसान बनाने के लिए पाकिस्तान भर के अस्पतालों में जदीद तरीन डेथ नोटिफिकेशन टूल्स फराहम कर दिए हैं। अस्पताल में अपने खानदान के किसी फर्द की वफात पर अपना और मतवफी का शनाख्ती कार्ड लेकर अस्पताल में मौजूद रजिस्ट्रेशन काउंटर पर तशरीफ ले जाएं और वफात का इंदराज करने के बाद रसीद हासिल करें। इसके साथ ही आपको दिए गए नंबर पर नादरा की जानिब से SMS रसीद भी मौसूल हो जाएगी। वफात के 30 दिन के अंदर अस्पताल की रसीद के हमरा अपनी यूनियन काउंसिल में तशरीफ लाएं और वफात का इंदराज कराने के बाद डेथ सर्टिफिकेट हासिल करें। इसके बाद नादरा दफ्तर तशरीफ लाएं और मतवफी का शनाख्ती कार्ड मंसूख कराएं। नादरा की पाक आईडी मोबाइल ऐप के जरिए आप यूनियन काउंसिल से डेथ सर्टिफिकेट और नादरा से बेफॉर्म घर बैठे भी बनवा सकते हैं। नादरा, आपकी शनाख्त, आपकी पहचान।
5: सोने पैन प्राओ ते मेरे बुजुर्गो, ऐस उम्मीद दे नाल कि तुसी अल्हम्दुलिल्लाह अल्हम्दुलिल्लाह बिल्कुल ठीक ठाक ते सेहतमंद होवोगे। तुहाडी मेज़बान साइमा तुहाडी खिदमत विच हाजिर है ते बहुत बहुत सलाम अर्ज़ करदी है। सोने भैन भ्राओ, सब तो पहले तो मैं थोड़ा बहुत बहुत तो बहुत ही ज़्यादा शुक्रिया अदा करनी हाँ कि तुसी मैनू तो प्रोग्राम नू बहुत पसंद करते हो ते अपनी दुआवां दे अनमोल तोहफे घलदे रहिंदे हो। भैनो भ्राओ, तारीफ दे असल हकदार ते प्रोफेसर सुलेमान साहब ने जिन्हां दी माहराना राय ते मशवरे तुहाडे लई शिफा दा जरिया बनदे ने। मैं तो सिर्फ तुहाडी SMS ते ईमेल्स दी तर्जमान हाँ। चलो बहरहाल कोई गल नहीं, तुहाडी तारीफ सिर मत्थे ते, तुहाडी तारीफ करन दा बहुत बहुत शुक्रिया। सोने भैन भ्राओ, हमेशा वांगू अज भी मोहतरम प्रोफेसर सुलेमान साहब साडे स्टूडियो विच मौजूद ने जिहड़े तुहानू तिब्बी रहनुमाई फराहम करनगे, लेकिन पहले तुसी नोट फरमाओ साडा पता ते फोन नंबर, उस तो बाद प्रोफेसर सुलेमान साहब नाल मिलांगे। ते नोट फरमाओ, सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-2760, यानी 042-377-2710, मोबाइल नंबर है 03-400-414-2608, यानी 03-400-2608। ते साडा ईमेल एड्रेस है suleiman.dawakhana@gmail.com। जी मेरे सोने भैन भ्राओ, पता तुहानू मिल गया ते हुण जरा नेड़े नेड़े आ जाओ ते अपनी तवज्जो प्रोग्राम वल रखो, क्योंकि हुण मिलने आ यूनानी मैडिकल कॉलेज दे साबिक वाइस प्रिंसिपल, पाकिस्तान तिब्बी फाउंडेशन दे चेयरमैन ते अवार्ड याफ्ता हर्बल फिजिशियन जनाब प्रोफेसर सुलेमान साहब नू। सुलेमान साहब, वेलकम जी आया नू ते प्रोग्राम विच तशरीफ लिया दा बहुत बहुत शुक्रिया।
6: सहमा जी, ए ते मेरा तिब्बी फरीजा है कि मैं अपने भैन भरावां नू तिब्बी हवाले नाल रहनुमाई फराहम करां ते उन्हां नू ऐसे मशवरे दियां जिन्हां ते अमल करके ओह सेहतमंद जिंदगी गुजार सकन। लिहाजा एंदे च शुक्रिया दी कोई जरूरत नहीं
5: जी। अच्छा सुलेमान साहब, हमेशा तरह ईमेल्स और SMS ढेर लगे हुए ने, ते क्यों ना पहले ही कहीं काम शुरू कर लिए।
6: हाँ जी बिल्कुल जी बिल्कुल।
5: पहली ईमेल सानू मिली है, उस्मान खालिद साहब ने तहरीर की है। फरमाउंदे ने, मेरा जिस्म बहुत बेडोल ते बदनुमा हो गया, मोटापे दी वजह तो मेरे सारे कपड़े तंग हो गए ने ते मेरे सारे दोस्त मैनू तंज करदे ने। मैं हुण सख्त किस्म दी डाइटिंग शुरू की है, सारा दिन च दो रस या दो स्लाइस चाह नाल खा रहा वा, लेकिन मसला है वे कि इहदे नाल कमजोरी बहुत हो गई है, अखां दे अगे हनेरा आ जांदा, चक्कर आंदे ने ते पिंडलियां च दर्द ते खिचाओ महसूस हुंदा है। ਸੁਲੇਮਾਨ ਸਾਹਿਬ ਕੋਈ ਐਸੀ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਮੇਰਾ ਮੋਟਾਪਾ ਵੀ ਦੂਰ ਹੋ ਜਾਏ ਤੇ ਕਮਜ਼ੋਰੀ ਵੀ ਨਾ ਹੋਵੇ। ਬੜੀ ਮਿਹਰਬਾਨੀ
6: ਉਸਮਾਨ ਸਾਹਿਬ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੋਟਾਪਾ ਜਿਸਮ ਨੂੰ ਬਦਨਮਾ ਤੇ ਬਿਮਾਰੀਆਂ ਦੀ ਅਮਾਜਗਾਹ ਬਣਾ ਦਿੰਦਾ
5: ਹੈ। ਬਿਲਕੁਲ,
6: ਲਿਹਾਜ਼ਾ ਇਹਨੂੰ ਦੂਰ ਕਰਨਾ ਹੀ ਬੇਹੱਦ ਜ਼ਰੂਰੀ ਹੈ। ਲੇਕਿਨ ਇਹ ਗੱਲ ਯਾਦ ਰੱਖੋ ਕਿ ਡਾਇਟਿੰਗ ਤਿੱਬੀ ਇਤਬਾਰ ਨਾਲ ਬਹੁਤ ਮੁਜ਼ਰ ਹੈ।
5: ਬਿਲਕੁਲ,
6: ਕਿਉਂਕਿ ਮੁਤਲਿਲ ਖੁਰਾਕ ਲੈਣਾ ਜ਼ਰੂਰੀ ਹੈ ਜਿਹੜੀ ਇੱਕ ਮੁਆਲਜੀ ਤਰਤੀਬ ਦੇ ਸਕਦਾ ਹੈ। ਮੇਰੇ ਭਾਈ, ਤੁਸੀਂ ਦੋਸਤਾਂ ਦੇ ਤੰਦ ਦੀ ਪਰਵਾਹ ਨਾ ਕਰੋ, ਬਲਕਿ ਇਹ ਸਮਝੋ ਕਿ ਉਹਨਾਂ ਦਾ ਤੰਦ ਤੁਹਾਨੂੰ ਇਲਾਜ ਵੱਲ ਰਾਗਬ ਕਰ ਰਿਹਾ।
5: ਹਾਂਜੀ, ਅਸਲ ਵਜ੍ਹਾ ਇਹੀ ਹੈ।
6: ਤੁਸੀਂ ਬਾਕਾਇਦਗੀ ਨਾਲ ਇਲਾਜ ਕਰਾ ਕੇ ਇਸ ਬੁਰੇ ਮਰਜ਼ ਤੋਂ ਜਾਨ ਛੁਡਾਉਣੀ ਹੈ। ਮੇਰੇ ਭਾਈ, ਮੈਂ ਤੁਹਾਡੇ ਲਈ ਬਹੁਤ ਹੀ ਮੌਜੂਦ ਤੇ ਅਜ਼ਮੂਦਾ ਦਵਾਈ ਤਜਵੀਜ਼ ਕੀਤੀ ਹੈ ਤੇ ਨਾਲ ਹੀ ਤੁਹਾਡੇ ਲਈ ਐਸੀ ਗਜ਼ਾ ਵੀ ਤਰਤੀਬ ਦਿੱਤੀ ਹੈ ਜਿਹੜੀ ਨਾ ਤੇ ਜਿਸਮ ਨੂੰ ਮੋਟਾ ਹੋਣ ਦੇਵੇਗੀ ਤੇ ਨਾ ਹੀ ਉਹਦੇ ਨਾਲ ਕਿਸੇ ਕਿਸਮ ਦੀ ਕਮਜ਼ੋਰੀ ਹੋਵੇਗੀ, ਬਲਕਿ ਚੰਦ ਹਫ਼ਤੇ ਇਲਾਜ ਤੋਂ ਬਾਅਦ ਤੁਹਾਡਾ ਜਿਸਮ ਇਨਸ਼ਾਅੱਲਾ ਦੁਬਲਾ ਪਤਲਾ ਤੇ ਸਲਿਮ ਸਮਾਰਟ ਹੋ ਜਾਏਗਾ
5: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਉਸਮਾਨ ਸਾਹਿਬ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣ ਲਿਆ, ਹੁਣ ਇਸ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਵੀ ਕਰਨਾ ਹੈ ਤਾਂ ਕਿ ਤੁਸੀਂ ਸਮਾਰਟ ਹੋ ਜਾਓ ਅਤੇ ਤੁਹਾਡੇ ਕੱਪੜੇ ਬੇਕਾਰ ਨਾ ਜਾਣ। ਸੁਲੇਮਾਨ ਸਾਹਿਬ, ਵੈਸੇ ਗੱਲ ਹੈ ਕਿ ਮੋਟੇ ਬੰਦੇ ਨੂੰ ਹਰ ਕੋਈ ਛੇੜਦਾ ਕਿ ਬੜੇ ਮੋਟੇ ਹੋ ਰਹੇ ਹੋ, ਕੀ ਖਾਧਾ, ਤੇ ਇਹ ਨਹੀਂ ਪਤਾ ਕਿ ਵਿਚਾਰਾ ਮੋਟਾ ਤੇ ਫਾਕਾ ਕਸ਼ੀ ਕਰਦਾ, ਫੇਰ ਵੀ ਪਤਲਾ ਨਹੀਂ ਹੁੰਦਾ।
6: ਜੀ ਸਹਿਮਾ ਜੀ, ਬਲਕਿ ਮੋਟੇ ਨੂੰ ਤੇ ਮੋਟੇ ਹੋਣ ਦੀ ਫਿਕਰ ਤੇ ਟੈਨਸ਼ਨ ਪਤਲਾ ਨਹੀਂ ਹੋਣ ਦਿੰਦੀ।
5: ਹਾਂਜੀ ਹਾਂਜੀ,
6: ਐਸੇ ਲਈ ਕਹਿੰਦੇ ਨੇ ਕਿ ਫੌਰਨ ਇਲਾਜ ਹੋਣਾ ਜ਼ਰੂਰੀ ਹੈ।
5: ਜੀ ਬੇਸ਼ੱਕ ਬੇਸ਼ੱਕ, ਤੁਸੀਂ ਜ਼ਰਾ ਥੋੜਾ ਜਿਹਾ ਰੈਸਟ ਕਰੋ ਤੇ ਮੈਂ ਹੁਣੇ ਆਈ। ਜੀ ਸੋਹਣੇ ਭੈਣ ਭਰਾਓ, ਹਰ ਚੀਜ਼ ਤੋਂ ਜ਼ਿਆਦਾ ਆਪਣੀ ਸਿਹਤ ਨੂੰ ਅਹਿਮੀਅਤ ਦਿਓ ਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਤਿੱਬੀ ਮਸਲੇ 'ਚ ਮੁਬਤਲਾ ਹੋ ਤੇ ਫੌਰਨ ਹੀ ਪਾਕਿਸਤਾਨ ਦੇ ਮਾਇਆ ਨਾਲ ਸਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਏ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ। ਫੋਨ ਨੰਬਰ 0423772716 ਯਾਨੀ 0427727106 ਮੋਬਾਈਲ ਨੰਬਰ ਏ 0300414 2608 ਯਾਨੀ 0300414206008 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਮੇਰੇ ਭੈਣ ਭਰਾਓ, ਪਤਾ ਤਾਂ ਤੁਹਾਨੂੰ ਮਿਲ ਗਿਆ ਤੇ ਹੁਣ ਪੇਸ਼ ਕਰਨੀ ਆ ਤੁਹਾਡੀ ਬਾਕੀ ਮੇਲਸ ਔਰ SMS। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ SMS ਜਿਹੜੀ ਏ ਉਹ ਲਿਖੀ ਏ ਸਾਨੂੰ ਭਾਈ ਸਾਹਿਬ ਨੇ।
6: ਜੀ ਜੀ,
5: ਇਹਨਾਂ ਨੇ ਆਪਣਾ ਨਾਂ ਜ਼ਾਹਿਰ ਨਹੀਂ ਕੀਤਾ, ਅਲਬਤਾ ਲਿਖਦੇ ਨੇ ਕਿ ਜਨਾਬੀ ਆਲੀ ਮੈਂ ਟੀਵੀ ਤੇ ਸਟੇਜ ਆਰਟਿਸਟ ਹਾਂ। ਮਸਲਾ ਇਹ ਵੇ ਕਿ ਮੇਰੇ ਵਾਲ ਬਹੁਤ ਝੜਦੇ ਨੇ, ਬਲਕਿ ਸਿਰ ਦੇ ਦਰਮਿਆਨ ਗੰਜ ਦੀ ਟਿੱਕੀ ਬਣ ਗਈ ਹੈ ਜਿਹਦੇ ਨਾਲ ਮੈਨੂੰ ਬਹੁਤ ਹੀ ਦੁਸ਼ਵਾਰੀ ਪੇਸ਼ ਆ ਰਹੀ ਹੈ ਕਿਉਂਕਿ ਮੈਨੂੰ ਆਪਣੇ ਰੋਲ ਵਾਸਤੇ ਵਿਗ ਇਸਤੇਮਾਲ ਕਰਨੀ ਪੈਂਦੀ ਹੈ। ਮੈਂ ਬਹੁਤ ਸਾਰੇ ਇੰਪੋਰਟਡ ਲੋਸ਼ਨ ਅਤੇ ਆਇਲ ਇਸਤੇਮਾਲ ਕਰ ਚੁੱਕੀ ਹਾਂ ਲੇਕਿਨ ਕੋਈ ਫਾਇਦਾ ਨਹੀਂ ਹੁੰਦਾ। ਬਰਾਏ ਮਿਹਰਬਾਨੀ ਕੋਈ ਬਿਹਤਰੀਨ ਜਿਹੀ ਚੀਜ਼ ਪਾਰਸਲ ਕਰ ਦਿਓ, ਸ਼ੁਕਰੀਆ।
6: ਮੇਰੇ ਭਾਈ, ਮੈਂ ਤੁਹਾਡੀ ਪਰੇਸ਼ਾਨੀ ਨੂੰ ਸਮਝਣਾ, ਜ਼ਾਹਿਰ ਹੈ ਕਿ ਇੱਕ ਆਰਟਿਸਟ ਨੂੰ ਤਾਂ ਹਰ ਹਾਲ 'ਚ ਖੂਬਸੂਰਤ ਨਜ਼ਰ ਆਉਣਾ ਚਾਹੀਦਾ ਹੈ, ਲੇਕਿਨ ਤੁਸੀਂ ਹਰ ਗੀਤ ਪਰੇਸ਼ਾਨ ਨਾ ਹੋਵੋ ਕਿਉਂਕਿ ਸਾਡੇ ਲਈ ਇਹ ਕੋਈ ਬਹੁਤ ਵੱਡਾ ਮਸਲਾ ਨਹੀਂ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਹ ਮਸਲਾ ਤਾਂ ਚੰਦ ਦਿਨਾਂ 'ਚ ਠੀਕ ਹੋ ਜਾਏਗਾ। ਮੇਰੇ ਭਾਈ, ਤੁਸੀਂ ਕੈਮੀਕਲ ਵਾਲੇ ਹੇਅਰ ਆਇਲ, ਸ਼ੈਂਪੂ ਜਾਂ ਟਾਨਿਕ ਵਗੈਰਾ ਇਸਤੇਮਾਲ ਨਹੀਂ ਕਰਨੇ। ਮੈਂ ਤੁਹਾਡੇ ਲਈ ਖਾਲਿਸ ਜੜੀ ਬੂਟੀਆਂ ਦਾ ਆਇਲ ਪਾਰਸਲ ਕਰਾਇਆ ਹੈ। ਇਹ ਵਾਲਾਂ ਨੂੰ ਮਜ਼ਬੂਤ ਕਰਦਾ ਹੈ, ਖੁਸ਼ਕੀ ਸਿਕਰੀ ਨੂੰ ਸਾਫ਼ ਕਰਦਾ ਹੈ ਅਤੇ ਥੋੜ੍ਹੇ ਅਰਸੇ ਇਸਤੇਮਾਲ ਦੇ ਬਾਅਦ ਵਾਲ ਗਿਰਨਾ ਬੰਦ ਹੋ ਜਾਣਗੇ ਤੇ ਡਿੱਗੇ ਹੋਏ ਵਾਲਾਂ ਦੀ ਜਗ੍ਹਾ ਨਵੇਂ ਵਾਲ ਉੱਗਦੇ ਨੇ। ਤੁਸੀਂ ਬੜੀ ਪਾਬੰਦੀ ਨਾਲ ਇਹ ਹੇਅਰ ਆਇਲ ਜਿਹੜਾ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਡੀ ਇਹ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ
5: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਭਾਈ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਹਾਡੇ ਲਈ ਇਹੋ ਹੀ ਬਿਹਤਰ ਹੈ ਕਿ ਤੁਸੀਂ ਇਸ ਮਸ਼ਵਰੇ 'ਤੇ ਮੁਕੰਮਲ ਅਮਲ ਕਰੋ। ਸੁਲੇਮਾਨ ਸਾਹਿਬ,
6: ਜੀ
5: ਇੱਕ ਆਰਟਿਸਟ ਵਾਸਤੇ ਵਾਲਾਂ ਤੋਂ ਮਹਿਰੂਮ ਹੋਣਾ ਤੇ ਬਹੁਤ ਹੀ ਫਿਕਰਮੰਦੀ ਵਾਲੀ ਗੱਲ ਹੈ।
6: ਜੀ ਜੀ,
5: ਵੈਸੇ ਸੁਲੇਮਾਨ ਸਾਹਿਬ, ਆਰਟਿਸਟ ਤੇ ਆਰਟਿਸਟ ਹੁੰਦਾ, ਜਦੋਂ ਵਾਲ ਹੋਣ ਤੇ ਹੀਰੋ ਤੇ ਜਦੋਂ ਵਾਲ ਨਾ ਹੋਣ ਤੇ ਫਿਰ ਵਿਲਨ ਦਾ ਕਿਰਦਾਰ ਅਦਾ ਕਰ ਸਕਦੇ ਨੇ।
6: ਉਹ ਤੇ ਠੀਕ ਹੈ ਸਹਿਮਾ ਜੀ, ਲੇਕਿਨ ਹੀਰੋ ਤੇ ਹੀਰੋ ਹੀ ਹੁੰਦਾ।
5: ਬਿਲਕੁਲ ਠੀਕ, ਜਿਹੜਾ 10-10 ਬੰਦਿਆਂ ਨੂੰ ਕੱਲਾ ਕੁੱਟਦਾ ਹੈ, ਸੁਲੇਮਾਨ ਸਾਹਿਬ, ਹੁਣ ਆਉਂਦੀ ਹਾਂ ਮੈਂ ਆਪਣੇ ਅਸਲ ਕੰਮ ਵੱਲ, ਯਾਨੀ ਕਿ ਈਮੇਲਸ ਔਰ SMS ਵੱਲ। ਸਾਡੀ ਅਗਲੀ ਈਮੇਲ ਜਿਹੜੀ ਹੈ ਉਹ ਆਬਿਦ ਮੁਸ਼ਤਾਕ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ, ਜਨਾਬ ਅਲੀ, ਮੇਰੀ ਉਮਰ 23 ਸਾਲ ਹੈ, ਮੈਂ ਸਟੂਡੈਂਟ ਹਾਂ, ਲੇਕਿਨ ਮੇਰੀ ਬਿਮਾਰੀ ਨੇ ਮੈਨੂੰ ਤਾਲੀਮੀ ਇਤਬਾਰ ਨਾਲ ਵੀ ਸ਼ਦੀਦ ਮੁਤਾਸਰ ਕੀਤਾ। ਮੈਨੂੰ ਕਮਜ਼ੋਰੀ ਦੀ ਵਜ੍ਹਾ ਨਾਲ ਕਮਰ, ਲੱਤਾਂ, ਸਿਰ, ਮੋਢਿਆਂ ਅਤੇ ਬਾਜ਼ੂਆਂ 'ਚ ਹਰ ਵੇਲੇ ਦਰਦ ਹੁੰਦਾ, ਕੋਈ ਕੰਮ ਨਹੀਂ ਹੁੰਦਾ, ਹਰ ਵੇਲੇ ਥੱਕਣ ਅਤੇ ਕਮਜ਼ੋਰੀ ਰਹਿੰਦੀ ਹੈ। ਮੈਂ 2-3 ਹਕੀਮਾਂ ਤੋਂ ਇਲਾਜ ਵੀ ਕਰਵਾਇਆ, ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਮਿਹਰਬਾਨੀ ਕਰਕੇ ਮੇਰੇ ਲਈ ਦਵਾਈ ਪਾਰਸਲ ਕਰ ਦਿਓ।
6: ਬੇਟਾ ਜੀ, ਇਸ ਉਮਰ ਵਿੱਚ 80% ਨੌਜਵਾਨਾਂ ਨੂੰ ਇਹੋ ਜਿਹੀ ਤਕਲੀਫ ਹੋ ਜਾਂਦੀ ਹੈ, ਲੇਕਿਨ ਤੁਹਾਡੀ ਕਾਫੀਅਤ ਦੱਸ ਰਹੀ ਹੈ ਕਿ ਤੁਸੀਂ ਬਰ ਵਕਤ ਇਲਾਜ ਵੱਲ ਤਵੱਜੋ ਨਹੀਂ ਕੀਤੀ, ਜਿਹਦੀ ਵਜ੍ਹਾ ਨਾਲ ਤੁਹਾਡੀ ਬਿਮਾਰੀ ਕਾਫੀ ਪੇਚੀਦਾ ਹੋ ਗਈ ਹੈ। ਬਹਰਹਾਲ ਫਿਕਰ ਨਾ ਕਰੋ, ਤੁਸੀਂ ਬਿਲਕੁਲ ਠੀਕ ਹੋ ਜਾਓਗੇ, ਲੇਕਿਨ ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਦਵਾਈ ਅਤੇ ਪਰਹੇਜ਼ ਦੀ ਮੁਕੰਮਲ ਪਾਬੰਦੀ ਕਰੋ। ਮੈਂ ਤੁਹਾਡੇ ਲਈ ਜੜੀ ਬੂਟੀਆਂ ਦੀ ਦਵਾਈ ਪਾਰਸਲ ਕਰਾਈ ਹੈ, ਉਹ ਆਪਣੀ ਖਾਸ ਤਾਸੀਰ ਦੇ ਬਦੌਲਤ ਯੂਰਨ ਵਿੱਚ ਗੈਰ ਤਬਈ ਅਜਾ ਨੂੰ ਰੋਕੇਗੀ, ਨਿਜ਼ਾਮੇ ਹਜ਼ਮ ਅਤੇ ਨਿਜ਼ਾਮੇ ਜਿਗਰ ਦੀ ਸਲਾਹ ਕਰੇਗੀ, ਅਤੇ ਚੰਦ ਹਫ਼ਤੇ ਇਲਾਜ ਦੇ ਬਾਅਦ ਤੁਸੀਂ ਇਨਸ਼ਾਅੱਲਾ ਬਿਲਕੁਲ ਸਿਹਤਯਾਬ ਹੋ ਜਾਓਗੇ ਅਤੇ ਤੁਹਾਡੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਏਗੀ,
5: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਭਾਈ ਜੀ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਇਸ ਰਾਏ 'ਤੇ ਅਮਲ ਵੀ ਕਰਨਾ ਅਤੇ ਇਨਸ਼ਾਅੱਲਾ ਤਾਲਾ ਤੁਸੀਂ ਸਿਹਤਯਾਬ ਹੋ ਜਾਓਗੇ। ਸੁਲੇਮਾਨ ਸਾਹਿਬ, ਬੱਚਿਆਂ ਦੀ ਸਿਹਤ ਵੱਲ ਤਵੱਜੋ ਕਰਨਾ ਅਤੇ ਮਾਂ ਪਿਓ ਦੀ ਜ਼ਿੰਮੇਦਾਰੀ ਹੈ ਨਾ?
6: ਜੀ ਜੀ ਬਿਲਕੁਲ।
5: ਇਹ ਤਾਂ ਮਾਂ ਪਿਓ ਨੂੰ ਜਿਹੜਾ ਨਾ ਵਾਚ ਕਰਨਾ ਚਾਹੀਦਾ ਕਿ ਬੱਚੇ ਦੀ ਸਿਹਤ ਕਿਉਂ ਖਰਾਬ ਹੋ ਰਹੀ ਹੈ, ਬੱਚਾ ਕਿੰਨੀ ਖੁਰਾਕ ਖਾ ਰਿਹਾ ਅਤੇ ਕਿੰਨੀ ਕੁ ਨਹੀਂ, ਵਗੈਰਾ ਵਗੈਰਾ।
6: ਜੀ ਬਿਲਕੁਲ, ਅਗਰ ਮਾਂ ਬਾਪ ਤਵੱਜੋ ਰੱਖਣ ਤੇ ਬਿਮਾਰੀਆਂ ਦੀ ਬਹੁਤ ਹੱਦ ਤੱਕ ਰੋਕਥਾਮ ਹੋ ਸਕਦੀ ਹੈ।
5: ਬਿਲਕੁਲ ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਅਮਜਦ ਸ਼ਾਹ ਸਾਹਿਬ ਨੇ ਤਹਿਰੀਰ ਕੀਤੀ ਹੈ। ਇਹਨਾਂ ਦਾ ਮਸਲਾ 2-in-1 ਹੈ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 46 ਸਾਲ ਹੈ
6: ਜੀ,
5: ਮੈਨੂੰ ਗੋਡਿਆਂ 'ਚ ਦਰਦ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ। ਦੋਨੋਂ ਬਿਮਾਰੀਆਂ ਦੀ ਦਵਾਈ ਇਸਤੇਮਾਲ ਕਰ ਰਹੇ ਹਾਂ, ਲੇਕਿਨ ਕੋਈ ਬਿਮਾਰੀ ਵੀ ਮੁਕੰਮਲ ਤੌਰ 'ਤੇ ਠੀਕ ਹੀ ਨਹੀਂ ਹੋ ਰਹੀ।
6: ਅੱਛਾ
5: ਸੁਲੇਮਾਨ ਸਾਹਿਬ, ਗੋਡਿਆਂ ਦੇ ਦਰਦ ਨੇ ਤਾਂ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ, ਮੋਟਰਸਾਈਕਲ ਦੀ ਕਿੱਕ ਨਹੀਂ ਲੱਗਦੀ, ਸੀੜੀਆਂ ਚੜ੍ਹਨਾ ਅਤੇ ਜ਼ਿਆਦਾ ਪੈਦਲ ਚੜ੍ਹਨਾ ਮੁਸ਼ਕਿਲ ਹੋ ਗਿਆ। ਇੰਝ ਲੱਗਦਾ ਜਿਵੇਂ ਗੋਡਿਆਂ 'ਚ ਰਗੜਾਂ ਪੈਦਾ ਹੋ ਗਈਆਂ ਨੇ। ਸੁਲੇਮਾਨ ਸਾਹਿਬ, ਦੋਨੋਂ ਬਿਮਾਰੀਆਂ ਵਾਸਤੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
6: ਅਮਜਦ ਭਾਈ, ਇਹ ਦੋਨੋਂ ਬਿਮਾਰੀਆਂ ਆਪਣੀ ਆਪਣੀ ਜਗ੍ਹਾ ਪਰੇਸ਼ਾਨ ਕੁੰਨ ਨੇ, ਤੇ ਯਾਦ ਰੱਖੋ ਕਿ ਇਹਨਾਂ ਬਿਮਾਰੀਆਂ 'ਚ ਮੁਸਲਸਲ ਦਵਾ ਤੇ ਪਰਹੇਜ਼ ਦੀ ਜ਼ਰੂਰਤ ਹੁੰਦੀ ਹੈ, ਲਿਹਾਜ਼ਾ ਚੰਦ ਦਿਨ ਇਲਾਜ ਨਾਲ ਮੁਕੰਮਲ ਸਿਹਤਮੰਦੀ ਇੱਕ ਖਾਮ ਖਿਆਲੀ ਹੈ। ਮੇਰੇ ਭਾਈ, ਤੁਸੀਂ ਵਜ਼ਨ ਨਹੀਂ ਉਠਾਉਣਾ, ਸੀੜੀਆਂ ਨਹੀਂ ਚੜ੍ਹਨੀਆਂ ਅਤੇ ਕਿੱਕ ਨਹੀਂ ਲਗਾਉਣੀ, ਯਾਨੀ ਜਿਹੜੀ ਚੀਜ਼ ਬਿਮਾਰੀ 'ਚ ਇਜ਼ਾਫਾ ਕਰਦੀ ਹੈ ਉਹ ਨਹੀਂ ਕਰਨੀ। ਸੁਰਖ ਗੋਸ਼ਤ ਭਾਵੇਂ ਬੱਕਰੇ ਦਾ ਹੋਵੇ ਅਤੇ ਭਾਵੇਂ ਗਾਏ ਦਾ, ਤੁਸੀਂ ਬਿਲਕੁਲ ਪਰਹੇਜ਼ ਕਰਨਾ ਹੈ। ਬਾਜ਼ਾਰੀ ਖਾਣੇ ਅਤੇ ਫਰਾਈਡ ਅਸ਼ੀਆ ਵੀ ਮੁਜ਼ਿਰ ਨੇ। ਗੋਡਿਆਂ 'ਤੇ ਰੋਗਨੇ ਅਲਸੀ ਜਾਂ ਰੋਗਨੇ ਤਿਲ ਦੀ ਮਾਲਿਸ਼ ਕਰਨਾ ਬਿਹਤਰ ਹੈ। ਵਾਕ ਓਨੀ ਕਰਨੀ ਹੈ ਜਿੰਨੀ ਗੋਡਿਆਂ ਨੂੰ ਤਕਲੀਫ ਨਾ ਦੇਵੇ। ਮੇਰੇ ਭਾਈ, ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਤੁਸੀਂ 15 ਦਿਨ ਦਵਾਈ ਇਸਤੇਮਾਲ ਕਰਕੇ ਮੈਨੂੰ ਆਪਣੀ ਕੈਫੀਅਤ ਤੋਂ ਆਗਾਹ ਕਰਨਾ ਹੈ ਤਾਂ ਕਿ ਮੈਂ ਆਇੰਦਾ ਦਵਾਈ 'ਚ ਮੁਨਾਸਬ ਤਬਦੀਲੀ ਕਰ ਸਕਾਂ। ਤੁਸੀਂ ਅੱਲਾ ਤੇ ਭਰੋਸਾ ਰੱਖੋ, ਇਨਸ਼ਾਅੱਲਾ ਤੁਹਾਨੂੰ ਤੁਹਾਡੀ ਤੋਕਵਾਦ ਤੋਂ ਜ਼ਿਆਦਾ ਫਾਕਾ ਹੋਵੇਗਾ,
5: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣ ਲਈ, ਹੁਣ ਤੁਸੀਂ ਇਸ ਮਸ਼ਵਰੇ ਅਤੇ ਦਵਾਈ 'ਤੇ ਪੂਰੀ ਤਰ੍ਹਾਂ ਅਮਲ ਵੀ ਕਰਨਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵਕਤ ਮਹਦੂਦ ਹੈ, ਲਿਹਾਜ਼ਾ ਫੌਰਨ ਹੀ ਅਗਲਾ SMS ਤੁਹਾਡੀ ਨਜ਼ਰ ਕਰਨੀ ਆ ਜਿਹੜਾ ਇਨਾਮ ਇਲਾਈ ਸਾਹਿਬ ਨੇ ਤਹਿਰੀਰ ਕੀਤਾ। ਫਰਮਾਉਂਦੇ ਨੇ, ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 26 ਸਾਲ ਹੈ, ਮੈਨੂੰ ਕੈਸੀ ਤਕਲੀਫ ਹੋ ਗਈ ਜਿਹਨੇ ਮੇਰੀ ਸਿਹਤ ਬਰਬਾਦ ਕਰ ਦਿੱਤੀ ਹੈ। ਸੁਲੇਮਾਨ ਸਾਹਿਬ, ਤੁਸੀਂ ਮਾਸ਼ਾਅੱਲਾ ਤਜਰਬੇਕਾਰ ਇੱਕ ਪ੍ਰੋਫੈਸਰ ਹੋ, ਤੁਸੀਂ ਤੇ ਬਿਮਾਰੀ ਦੀ ਫੌਰਨ ਹੀ ਤਸ਼ਖੀਸ ਵੀ ਕਰ ਲੈਂਦੇ ਹੋ। ਸੁਲੇਮਾਨ ਸਾਹਿਬ, ਮੈਂ ਇਲਾਜ ਵਾਸਤੇ ਤੁਹਾਨੂੰ ਆਪ ਮਿਲਣਾ ਚਾਹੁੰਦਾ ਤਾਂ ਕਿ ਮੈਂ ਆਪ ਤੁਹਾਨੂੰ ਸਾਰੀ ਪ੍ਰੋਬਲਮ ਦੱਸ ਸਕਾਂ ਅਤੇ ਤੁਸੀਂ ਵੀ ਮੇਰੀ ਹਾਲਤ ਨੂੰ ਆਪ ਵੇਖ ਕੇ ਇਲਾਜ ਕਰ ਸਕੋ। ਸੁਲੇਮਾਨ ਸਾਹਿਬ, ਮੈਨੂੰ ਮੁਲਾਕਾਤ ਦਾ ਵਕਤ ਦਿਓ।
6: ਬੇਟਾ ਜੀ, ਮੈਂ ਰੋਜ਼ਾਨਾ ਸੁਬਹਾ 10 ਵਜੇ ਤੋਂ ਸ਼ਾਮ 7 ਵਜੇ ਤੱਕ ਦਵਾਖਾਨੇ 'ਤੇ ਮੌਜੂਦ ਹੁੰਦਾ, ਤੁਸੀਂ ਕਿਸੇ ਵੀ ਦਿਨ ਦਵਾਖਾਨੇ 'ਤੇ ਆ ਸਕਦੇ ਹੋ, ਮੈਂ ਤੁਹਾਡੀ ਖਿਦਮਤ ਲਈ ਹਾਜ਼ਰ ਹਾਂ।
5: ਸੁਲੇਮਾਨ ਸਾਹਿਬ, ਹਮੇਸ਼ਾ ਵਾਂਗੂ ਈਮੇਲਸ ਵੀ ਬਾਕੀ ਨੇ, SMS ਵੀ ਬਾਕੀ ਨੇ ਅਤੇ ਗੱਲਾਂ ਤਾਂ ਹਮੇਸ਼ਾ ਮੇਰੀਆਂ ਹੁਣ ਬਾਕੀ ਰਹਿ ਹੀ ਜਾਂਦੀਆਂ ਨੇ, ਲੇਕਿਨ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਆਮਦ ਅਤੇ ਮਾਹਿਰਾਨਾ ਰਾਏ ਦਾ ਸ਼ੁਕਰੀਆ ਅਦਾ ਕਰਨੀ ਆ।
6: ਸਹਿਮਾ ਜੀ, ਤੁਹਾਡਾ, ਪ੍ਰੋਗਰਾਮ ਦੀ ਸਾਰੀ ਟੀਮ ਦਾ, ਸਾਰੇ ਸੁਣਨ ਵਾਲਿਆਂ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
5: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਹਮੇਸ਼ਾ ਖਿਆਲ ਰੱਖੋ। ਜੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੋ ਤਾਂ ਪਾਕਿਸਤਾਨ ਦੇ ਮਾਇਆ ਨਾਸ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27-160, ਯਾਨੀ 0423-7727-1-60। ਮੋਬਾਈਲ ਨੰਬਰ ਹੈ 414-2608 یعنی 0300-414-2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਮੋਹਤਰਮ ਸੁਣਨ ਵਾਲਿਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮਿਲਾਂਗੇ। ਉਸ ਵੇਲੇ ਤੱਕ ਰੱਬ ਰੱਖਾ।
7: میدان ہیں، ایک زمانہ تھا کہ میدان عرفات ایک بیابان کی طرح تھا، لیکن 14ویں صدی ہجری کے آخری برسوں میں اس میں درخت لگائے گئے۔ نیم کے یہ درخت اب قداور بن چکے ہیں، اور ان درختوں کے باعث میدان عرفات میں حجاج کو ٹھنڈی چھاؤں بھی میسر آتی ہے، اور ان درختوں نے کسی حد تک موسم کو بھی معتدل کیا ہے۔ میدان عرفات کی وسعت اور پاکیزگی دل پر اثر کرتی ہے۔ کہا جاتا ہے روز حشر میں میدان عرفات ہی میدان حشر بن جائے گا، اسی میدان کو وسیع کر دیا جائے گا اور پھر دنیا کے سب انسان اس میں سما جائیں گے۔ میدان عرفات میں آنے والے حجاج کی تعداد ہر سال بڑھتی جا رہی ہے، اور آج کے زمانے میں حج کے لیے 30 لاکھ سے زائد حجاج یہاں آتے ہیں۔

0: پیدا.
1: بسم اللہ الرحمن الرحیم. آج محرم الحرام کی 5 تاریخ ہے. امام حسین رضی اللہ تعالی عنہ جو کبھی راکب دوش رسول اللہ صلی اللہ علیہ وسلم ہوا کرتے تھے، آج کربلا کے آگ برساتے ہوئے اور جھلسانے والے ریگزار میں اپنے 72 جانثاروں کے ساتھ نہایت کرب و اذیت ناک دور سے گزر رہے ہیں. بھوک اور پیاس سے برا حال ہے. یزیدی فوجیں چاروں طرف سے گھیرا ڈالے ہوئے ہیں. حضرت امام حسین رضی اللہ تعالی عنہ مسلمانوں کا مشترکہ سرمایہ ہیں. ان کی اور ان کی آل پاک کی محبت سب مسلمانوں کے دلوں میں موزن ہے. آپ رسول خدا کے نواسے علی مرتضی رضی اللہ تعالی عنہ کے جگر کے ٹکڑے، فاطمہ رضی اللہ تعالی عنہا کے لال اور مسلمانوں کی آنکھ کا تارہ ہیں. ایسا کیوں نہ ہو، جبکہ جناب نبی کریم صلی اللہ علیہ وسلم نے ارشاد فرمایا ہے، حسین مجھ سے ہے اور میں حسین سے ہوں. جس نے حسین سے دشمنی رکھی اس نے مجھ سے دشمنی کی، جس نے حسین سے بغض رکھا اس نے مجھ سے بغض رکھا، اور جس نے مجھ سے بغض رکھا اس کا ٹھکانہ جہنم ہے. حضرت امام حسین رضی اللہ تعالیٰ عنہ کو جناب نبی کریم صلی اللہ علیہ وسلم بہت زیادہ چاہتے تھے اور حد درجہ پیار کرتے تھے. حضرت انس رضی اللہ تعالیٰ عنہ بیان کرتے ہیں کہ حضور کریم صلی اللہ علیہ وسلم نے فرمایا، میرے اہل بیت میرے سے حسن اور حسین مجھے سب سے زیادہ محبوب ہیں. حضرت زید بن ارقم روایت کرتے ہیں کہ نبی کریم صلی اللہ علیہ وسلم نے علی، فاطمہ، حسن، حسین کے حق میں فرمایا، میری اس شخص سے صلح ہے جس شخص سے تم لوگوں کی صلح ہے، میری اس شخص سے جنگ ہے جس سے تمہاری جنگ ہے. نبی کریم صلی اللہ علیہ وسلم نے امام حسن اور امام حسین کا ہاتھ پکڑ کر فرمایا، جو شخص مجھے دوست رکھے اور ان دونوں کو دوست رکھے اور ان کے ماں باپ کو دوست رکھے، وہ قیامت کے دن میرے ساتھ میں میرے درجے کا ہوگا. اس جیسی کتنی ہی احادیث حضرت امام حسین رضی اللہ تعالیٰ عنہ کی شان میں موجود ہے، جن سے اندازہ ہوتا ہے کہ آپ جناب نبی اکرم صلی اللہ علیہ وسلم کو.
2: شکریہ، آپ نے ایف ایم 101 ٹیون کیا.
3: نکاح خوشیوں بھرے ایک خوبصورت سفر کا آغاز ہے. اس کا بروقت اندراج ایک قانونی تقاضا ہے جو اس سفر کو محفوظ بناتا ہے. نکاح کے بعد ایک اہم کام اکثر نظر انداز ہو جاتا ہے جو آگے چل کر پریشانی کا باعث بھی بن سکتا ہے، لہٰذا اس کام کی بروقت تکمیل یقینی بنائیں. نادرا ریکارڈ میں ازدواجی حیثیت اپڈیٹ کرائیں. نادرا ریکارڈ میں شادی کا اندراج قانون کی نظر میں آپ کی ازدواجی حیثیت کا اعتراف ہے، جو مستقبل میں شناختی کارڈ کی تجدید، پاسپورٹ کے اجرا، خاندانی ریکارڈ اور دیگر سرکاری امور میں مددگار ثابت ہوتا ہے. یونین کونسل میں نکاح کا اندراج ہونے کے بعد قریبی نادرا دفتر تشریف لائیں یا پاک آئی ڈی موبائل ایپ کے ذریعے اپنی ازدواجی حیثیت اپڈیٹ کرائیں. نادرا، آپ کی شناخت، آپ کی پہچان.
4: سنتے رہیے ایف ایم 101.
5: سونی پین پراو تے میرے بزرگو، ایس امید دے نال کہ ساڈا اے پروگرام تہاڈے لئی بہترین طبی رہنمائی دا سبب بن رہا ہوئے گا، تہاڈی میزبان سائمہ تہاڈی خدمت وچ حاضر اے تے پرخلوص سلام تے بہت ساریاں دعاواں دا گلدستہ جڑا نا پیش کر رہی ہے. محترم سنن والےو، اے حقیقت اے کہ بیماری انسان نو بد دل، پریشان تے اداس کر دیندی اے، لیکن ہر شخص نو اے سوچنا چاہیدا ہے کہ صحت دی طرح بیماری وی ایک بدنی کیفیت اے جڑی علاج تو بعد ٹھیک ہو جاندی ہے. لہذا رب نہ کرے جے تسی وی کسی بیماری نو فیس کر رہے ہو تے اداس یا بد دل نہ ہوو، بلکہ یقین رکھو کہ تہاڈی بیماری قابل علاج ہے تے مناسب علاج دے بعد تسی انشاءاللہ تعالی مکمل طور تے ٹھیک ہو جاؤ گے. سونے پین پراؤ، سائمہ تانوں مخلصانہ تے ہمشیرانہ مشورہ دیندی ہے کہ کسی بھی بیماری دی صورت وچ بیماری دے مکمل تشخیص تے موضوع علاج واسطے فوراً ہی پاکستان دے معروف مالج ہربل فزیشن پروفیسر سلیمان صاحب نال رابطہ کرو، جدھر ساڈا پتہ تے فون نمبر اے وے. سلیمان دواخانہ رجسٹرڈ پل فلائی اوور بالمقابل مینار پاکستان مین راوی روڈ لاہور فون نمبر 042-377-27160 یعنی 042-377-27160 موبائل نمبر ہے 03004142608 یعنی 03004142608 تے ساڈا ای میل ایڈریس ہے suleiman.dawakhana@gmail.com جی میرے بھن بھراؤ پتہ تہن مل گیا تے ہن اڈیکاں مک گئیاں تسی ریڈیو دے نیڑے آ جاؤ کیونکہ ہن ملنے ہاں پاکستان دے مشہور و معروف تے منے پرمنے طبیب یونانی میڈیکل کالج دے سابق وائس پرنسپل تے پاکستان طبی فاؤنڈیشن دے چیئرمین جناب پروفیسر سلیمان صاحب نال سلیمان صاحب پروگرام چ تشریف آ جدا بہت بہت شکریہ تے ویلکم
0: سہما جی شکریہ تے میں تہاڈا ادا کرنا کہ تسی منو اس پروگرام وچ مدعو کر کے منو اپنے پین پراواں دی طبی خدمت دا موقع دیندے ہو تہاڈے نال نال میں اپنے پین پراواں دا وی شکر ادا کرنا کہ او منو اپنی پرخلوص دعاواں وچ یاد رکھدے نے
5: بے شک جی بے شک سلیمان صاحب بے شمار نہ میرے کو ای میلز اور ایس ایم ایس پئے ہوئے نے تے میں چاہنی ہاں وقت ضائع کیتے بغیر اے سلسلہ شروع کر لئیے کی کہندے ہو
0: جی جی بالکل بالکل
5: لو جی سب تو پہلے میں ای میل پیش کر رہی ہاں جڑی غفران صاحب نے تحریر کیتی ہے فرماندے نے کہ محترم سلیمان صاحب میری عمر 28 سال ہے میں گوڈیاں تے کمر چ بہت درد ہوندا ہے میں بہت اچھی خوراک کھانا وا لیکن بدن چ کمزوری بہت زیادہ ہو گئی ہے بعض واری تے اینی کمزوری ہو جاندی ہے کہ میں زیادہ دیر بیٹھ بھی نہیں سکتا لہٰذا لیٹ کے آرام کرنا پیندا ہے سلیمان صاحب میں ساری تفصیل علیحدہ بھی لکھی ہے تسی میرے کیس دی ہسٹری چنگی طرح دیکھ لو تے میرے لیے کوئی دوائی پارسل کر دیو
0: بیٹا جی تسی علیحدہ کیس سی نہ بھی لکھ دے تے میں سمجھ گیا ساں کہ تانوں ایس تو پہلو کیڑی خطرناک بیماری ہوئی سی بیٹا جی تسی جڑی بیماری دا شکار رہے ہو وہ بہت ہی ہولناک بیماری ہے جن دے منفی اثرات دے باعث پورے جسم دا نظام تے ہر ایک عضو متاثر ہوندا ہے جن دا عملی ثبوت تہاڈے جوڑاں دا درد ہے حالانکہ تہاڈی عمر وچ عموماً جوڑاں دا درد نہیں ہوندا بہرحال میرا خیال ہے کہ تسی اپنی بیماری دا مکمل علاج نہیں کروایا جن دی وجہ نال اینی پیچیدگی زیادہ ہو گئی ہے
5: جی جی
0: لہذا تسی علاج وچ غفلت بالکل نہیں کرنی تے تہاڈے لئی دوائی پارسل کرائیے جیڑی بدن وچ موجود زہریلے مادیاں نوں خارج کرے گی تے اعضائے بدنی نوں گزشتہ بیماری دے ضرر تو محفوظ کر کے اعصابی تے عضلاتی نظام نوں قوت دے گی یورک ایسڈ تے دوجے فاسد مادے خارج ہون گے انشاءاللہ تانوں چند ہفتے دے علاج تو مکمل آرام آ جائے گا
5: انشاءاللہ تعالی جی کیوں نہیں بھائی جی تسی اپنی ای میل دا جواب سنیا ہن تسی پروفیسر سلیمان صاحب دے مشورے تے ضرور عمل کرنا ہے سلیمان صاحب میں تے اس نتیجے تے پہنچی ہاں کہ جے وقت تے علاج کروایا جائے
0: جی جی
5: تے انعام وچ صحت مندی ملدی ہے تے جے علاج وچ غفلت کیتی جائے تے جرمانے وچ بیماری دی پیچیدگی ملدی ہے
0: واہ سہما جی واہ تسی تے کمال ہی کر دیتا ہے کیا مشاہدہ ہے واہ
5: واہ شکریہ جی بڑی مہربانی سلیمان صاحب سلیمان صاحب اگلا ایس ایم ایس سانوں لکھیا ہے لکھن والے نے شہزاد خورم صاحب فرماندے نے کہ انہاں دا مسئلہ انفرٹیلٹی ہے لکھدے نے کہ جناب علی میں انفرٹیلٹی دے حوالے نال تہاڈے مشورے دا منتظر ہاں میں اس بارے ساری ہسٹری تحریر کیتی ہے تسی ایدی روشنی وچ مینوں مشورہ دیو کہ اے کیس قابل علاج ہے وی کہ نہیں
0: شہزاد پائی میں تہاڈی کلی رپورٹ تے کیس ہسٹری ملاحظہ کیتی ہے میرے پائی میں تانوں یقین دوانا کہ اے بیماری مکمل طور تے قابل علاج ہے
5: بالکل
0: لہذا تسی ہن رابطے یقین رکھو کہ چند ہفتے علاج تو بعد بیماری انشاءاللہ بالکل ٹھیک ہو جاوے گی تے سونا رب تہاڈی مراداں نوں وی ضرور پورا فرمائے گا
5: انشاءاللہ تعالی جی کیوں نہیں محترم تسی ایس ایم ایس کیتی سی اس دا جواب سنیا تے سلیمان صاحب نے تانوں بڑے ہی تفصیل نال دا مشورہ دتا ہے اور میں تانوں یہی کہاں گی کہ جڑا سلیمان صاحب نے مشورہ دتا ہے اے تیرے عمل کرو تے اپنا علاج کراؤ بر وقت علاج نہ کروانا بیماری نوں پیچیدہ کرن دے مدراتی پھر لہذا بیماری دی مکمل تشخیص تے کامیاب علاج واسطے پاکستان دے معائنہ ہربل فزیشن جناب پروفیسر سلیمان صاحب نوں ذاتی طور تے ملو جدے لئی ساڈا پتہ تے فون نمبر اے نے سلیمان دواخانہ رجسٹرڈ پل فلائی اوور بالمقابل مینار پاکستان مین راوی روڈ لاہور فون نمبر 042-377-27160 یعنی 042 3 7 7 2 7 1 6 0 ਮੋਬਾਈਲ ਨੰਬਰ ਹੈ 0300-414-2608 ਯਾਨੀ 0300-414-2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
6: ਜੀ ਭੈਣ ਭਰਾ ਤੁਸੀਂ ਨੋਟ ਫਰਮਾਇਆ ਤੇ ਹੁਣ ਪੇਸ਼ ਨੇ ਤੁਹਾਡੀਆਂ ਬਾਕੀ ਈਮੇਲਸ ਤੇ SMS ਸੁਲੇਮਾਨ ਸਾਹਿਬ
0: ਜੀ ਜੀ
6: ਅੱਧੀ ਛੁੱਟੀ ਤੇ ਗਈ ਜੇ ਮੁੱਕ ਤੇ ਤੁਸੀਂ ਕੁਝ ਵੀ ਨਹੀਂ ਖਾਦਾ ਪੀਤਾ ਨਾ ਮੇਰੇ ਵਾਸਤੇ ਲਿਖਵਾਇਆ ਕੀ ਹੋਇਆ
0: ਬਸ ਆ ਜੀ ਗੁਜ਼ਾਰਾ ਕਰੋ
6: ਅੱਛਾ ਜੀ ਲੋ ਜੀ ਹੁਣ ਮੈਂ SMS ਪੜ੍ਹ ਰਹੀ ਹਾਂ ਜਿਹੜੇ ਸਾਡੀ ਭੈਣ ਹੋਰਾਂ ਨੇ ਤਹਿਰੀਰ ਕੀਤਾ ਫਰਮਾਉਂਦੀਆਂ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ ਮੇਰੀ ਬੇਟੀ ਦੀ ਉਮਰ 20 ਸਾਲ ਹੈ ਉਹਨਾਂ ਨੂੰ ਮੁਹਾਸੇ ਬਹੁਤ ਨਿਕਲਦੇ ਰਹੇ ਜਿਨ੍ਹਾਂ 'ਚ ਸਖਤ ਖਾਰਿਸ਼ ਹੁੰਦੀ ਹੈ ਅਤੇ ਸਕਿਨ 'ਤੇ ਮੁਹਾਸਿਆਂ ਦੇ ਨਿਸ਼ਾਨ ਵੀ ਬਣ ਗਏ ਨੇ ਮੈਂ ਬਹੁਤ ਸਾਰੀਆਂ ਕਰੀਮਾਂ ਅਤੇ ਲੋਸ਼ਨ ਵਗੈਰਾ ਇਸਤੇਮਾਲ ਕਰ ਚੁੱਕੀ ਹਾਂ ਲੇਕਿਨ ਕੋਈ ਫਾਇਦਾ ਨਹੀਂ ਹੋਇਆ ਮਿਹਰਬਾਨੀ ਕਰਕੇ ਕੋਈ ਇਹੋ ਜਿਹੀ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਇਹ ਪ੍ਰੋਬਲਮ ਬਿਲਕੁਲ ਠੀਕ ਹੋ ਜਾਏ
0: ਮੇਰੀ ਭੈਣ ਮੇਰੀ ਗੱਲ ਯਾਦ ਰੱਖਣਾ ਕਿ ਕਾਸਮੈਟਿਕ ਜਾਂ ਦੂਸਰੀ ਕੈਮੀਕਲ ਵਾਲੀ ਚੀਜ਼ਾਂ ਦੇ ਇਸਤੇਮਾਲ ਨਾਲ ਸਕਿਨ ਮਜ਼ੀਦ ਖਰਾਬ ਹੋ ਜਾਂਦੀ ਹੈ ਲਿਹਾਜ਼ਾ ਇਹੋ ਜਿਹੀ ਚੀਜ਼ਾਂ ਤੋਂ ਪਰਹੇਜ਼ ਕਰੋ ਤੇਜ਼ ਮਿਰਚ ਮਸਾਲੇ ਬਾਜ਼ਾਰੀ ਖਾਣੇ ਬਿਲਖਸੂਸ ਫਾਸਟ ਫੂਡ ਅਤੇ ਖੱਟੀ ਚੀਜ਼ਾਂ ਤੋਂ ਮੁਕੰਮਲ ਪਰਹੇਜ਼ ਕਰੋ
6: ਬਿਲਕੁਲ
0: ਸਬਜ਼ੀਆਂ ਅਤੇ ਫਲ ਜ਼ਿਆਦਾ ਖਾਓ ਗੋਸ਼ਤ ਮੱਛਲੀ ਮੁਰਗੀ ਅੰਡਾ ਤੇਰੀ ਪੈ ਵੀ ਮੁਜ਼ਰ ਨੇ
6: ਜੀ ਬਿਲਕੁਲ
0: ਮੈਂ ਤੁਹਾਡੀ ਬੇਟੀ ਵਾਸਤੇ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹਦੀ ਖਾਸ ਤਸੀਰ ਬਲੱਡ ਵਿੱਚ ਸ਼ਾਮਿਲ ਫਾਸਦ ਮਾਦਿਆਂ ਨੂੰ ਖਾਰਜ ਕਰੇਗੀ ਜਿਹਦੇ ਬਾਅਦ ਵਕੀਲ ਮੁਹਾਸੇ ਤੇ ਦਾਗ ਧੱਬੇ ਆਪ ਸਾਫ਼ ਹੋ ਜਾਣਗੇ
6: ਬਿਲਕੁਲ
0: ਮੇਰੀ ਭੈਣ ਬੇਟੀ ਨੂੰ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰਾਓ ਤੇ ਪਰਹੇਜ਼ ਪਾਬੰਦੀ ਨਾਲ ਕਰੋ ਸੋਨੇ ਰੱਬ ਦੀ ਕਰਮ ਨਵਾਜ਼ੀ ਨਾਲ ਇਹ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ ਇਨਸ਼ਾਅੱਲਾ ਸਕਿਨ ਬਿਲਕੁਲ ਸਾਫ਼ ਤੇ ਸ਼ਫਾਫ ਨਜ਼ਰ ਆਏਗੀ
6: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਭੈਣ ਜੀ ਸਾਇਮਾ ਤੁਹਾਨੂੰ ਯਕੀਨ ਦਵਾਉਂਦੀ ਏ ਕਿ ਤੁਹਾਡੀ ਬੇਟੀ ਦਾ ਇਹ ਮਸਲਾ ਤੇ ਚੁਟਕੀ ਵਜਾਉਂਦਿਆਂ ਹੀ ਠੀਕ ਹੋ ਜਾਏਗਾ ਇਨਸ਼ਾਅੱਲਾ ਤਾਲਾ ਜੀ ਸੁਲੇਮਾਨ ਸਾਹਿਬ ਸਾਡੇ ਕੋਲ ਈਮੇਲ ਆਈ ਹੈ ਜਿਹੜੀ ਸ਼ਾਹਿਦ ਮਕਸੂਦ ਸਾਹਿਬ ਨੇ ਤਹਿਰੀਰ ਕੀਤੀ ਹੈ ਲਿਖਦੇ ਨੇ ਕਿ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਮੇਰੀ ਉਮਰ 50 ਸਾਲ ਦੇ ਕਰੀਬ ਹੈ ਮਸਲਾ ਇਹ ਵੇ ਕਿ ਮੈਨੂੰ ਪਾਇਲਸ ਦੀ ਪ੍ਰੋਬਲਮ ਹੈ ਮੈਂ ਪਿਛਲੇ ਸਾਲ ਆਪਰੇਸ਼ਨ ਵੀ ਕਰਾਇਆ ਸੀ ਲੇਕਿਨ ਫੇਰ ਤਕਲੀਫ ਹੋ ਗਈ ਸੁਲੇਮਾਨ ਸਾਹਿਬ ਮੈਂ ਦੂਜੀ ਵਾਰੀ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦਾ ਇਸ ਲਈ ਤੁਹਾਨੂੰ ਈਮੇਲ ਤਹਿਰੀਰ ਕੀਤੀ ਹੈ ਕਿ ਅਗਰ ਇਸ ਬਿਮਾਰੀ ਦਾ ਇਲਾਜ ਮੁਮਕਿਨ ਹੈ ਤੇ ਮੈਨੂੰ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ
0: ਸ਼ਾਹਿਦ ਭਾਈ ਤਿੱਬੇ ਯੂਨਾਨੀ ਇੱਕ ਐਸਾ ਵਾਹਿਦ ਤਰੀਕਾ ਇਲਾਜ ਹੈ ਜਿਹੜਾ ਆਪਰੇਸ਼ਨ ਦੇ ਬਗੈਰ ਪਾਇਲਸ ਦਾ ਮੁਕੰਮਲ ਤੇ ਮੁਸਤਕਿਲ ਇਲਾਜ ਪੇਸ਼ ਕਰਦਾ ਹੈ ਅਗਰ ਤੁਸੀਂ ਇਸ ਤੋਂ ਪਹਿਲਾਂ ਹੀ ਐਸੇ ਇਲਾਜ ਵੱਲ ਤਵੱਜੋ ਕਰਦੇ ਤੇ ਤੁਹਾਨੂੰ ਪਹਿਲੀ ਵਾਰੀ ਆਪਰੇਸ਼ਨ ਦੀ ਜ਼ਰੂਰਤ ਨਾ ਪੈਂਦੀ ਬਹਰਹਾਲ ਤੁਸੀਂ ਫਿਕਰ ਨਾ ਕਰੋ ਇਨਸ਼ਾਅੱਲਾ ਤੁਹਾਡੀ ਇਹ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ ਮੇਰੇ ਮੁਹਤਰਮ ਭਾਈ ਤੁਸੀਂ ਮਿਰਚ ਮਸਾਲੇ ਵੱਡਾ ਗੋਸ਼ਤ ਬਾਜ਼ਾਰੀ ਖਾਣੇ ਨਾਨ ਅਤੇ ਦੂਜੀ ਚਟਪਟੀ ਗਜ਼ਾਵਾਂ ਤੋਂ ਮੁਕੰਮਲ ਪਰਹੇਜ਼ ਕਰਨਾ ਹੈ ਸਬਜ਼ੀਆਂ ਜ਼ਿਆਦਾ ਖਾਓ ਤਾਂ ਕਿ ਫਾਈਬਰ ਵਾਲੀ ਗਜ਼ਾ ਨਾਲ ਅੰਤੜੀਆਂ ਸਾਫ਼ ਹੁੰਦੀਆਂ ਰਹਿਣ
6: ਬਿਲਕੁਲ
0: ਅਤੇ ਕਬਜ਼ ਤੋਂ ਵੀ ਨਜਾਤ ਮਿਲੇ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਅਜ਼ਮੁਦਾ ਦਵਾਈ ਤਰਤੀਬ ਦਿੱਤੀ ਹੈ ਜਿਹੜੀ ਅੰਦਰੂਨੀ ਵਰਮ ਅਤੇ ਆਂਤ ਦੇ ਜ਼ਖਮ ਅਤੇ ਮੌਕਿਆਂ ਨੂੰ ਜੜ੍ਹਾਂ ਤੋਂ ਖਤਮ ਕਰੇਗੀ
6: ਬਿਲਕੁਲ
0: ਜਿਹਦੇ ਬਾਅਦ ਮੌਕੇ ਆਪਣੇ ਆਪ ਖੁਸ਼ਕ ਹੋ ਕੇ ਝੜ ਜਾਣਗੇ ਅਤੇ ਤੁਹਾਡੀ ਤਕਲੀਫ ਇਨਸ਼ਾਅੱਲਾ ਮੁਕੰਮਲ ਅਤੇ ਮੁਸਤਕਿਲ ਤੌਰ 'ਤੇ ਠੀਕ ਹੋ ਜਾਏਗੀ
6: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਮੋਹਤਰਮ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਹੈ ਤਾਂ ਕਿ ਤੁਸੀਂ ਸਰਜਰੀ ਤੋਂ ਬਚ ਜਾਓ ਸੁਲੇਮਾਨ ਸਾਹਿਬ ਜੜੀ ਬੂਟੀਆਂ ਦਾ ਹੀ ਕਮਾਲ ਹੈ ਬਲਕਿ ਮੈਂ ਤੇ ਕਹਾਂਗੀ ਕਿ ਮੌਜਜ਼ਾ ਹੈ ਕਿ ਜਿਹੜੀ ਬਿਮਾਰੀ ਆਪਰੇਸ਼ਨ ਮੰਗਦੀ ਹੈ ਉਹਦਾ ਇਲਾਜ ਆਪਰੇਸ਼ਨ ਤੋਂ ਬਗੈਰ ਮੁਮਕਿਨ ਹੋ ਜਾਂਦਾ
0: ਸਹਿਮਾ ਜੀ ਇਹ ਜੜੀ ਬੂਟੀਆਂ ਦਾ ਇਲਾਜ ਕੋਈ ਮਾਮੂਲੀ ਇਲਾਜ ਨਹੀਂ
6: ਅੱਛਾ
0: ਬਲਕਿ ਇਹ ਖੁਦਾ ਵੱਲੋਂ ਨਾਜ਼ਲ ਕੀਤਾ ਗਿਆ ਇਲਾਜ ਹੈ ਜਿਹਨੂੰ ਪੈਗੰਬਰੀ ਇਲਾਜ ਵੀ ਕਿਹਾ ਜਾਂਦਾ ਹੈ ਇਹ ਇਲਾਜ ਇਨਸਾਨ ਦੇ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਨਾਜ਼ਲ ਕੀਤਾ ਗਿਆ ਸੀ ਲਿਹਾਜ਼ਾ ਅਸੀਂ ਇਹ ਗੁਮਾਨ ਨਹੀਂ ਕਰ ਸਕਦੇ ਕਿ ਇਹ ਇਲਾਜ ਮੌਸਰ ਨਹੀਂ ਹੈ
6: ਬੇਸ਼ੱਕ ਬੇਸ਼ੱਕ ਦੂਜੇ ਲਫ਼ਜ਼ਾਂ 'ਚ ਇਹ ਕਹਿ ਸਕਦੇ ਹਾਂ ਕਿ ਇਹ ਇਲਾਜ ਸਰਜਰੀ ਤੋਂ ਬਚਾਉਂਦਾ ਹੈ ਬਿਮਾਰੀ ਨੂੰ ਨਸਾਉਂਦਾ ਹੈ ਸੁਲੇਮਾਨ ਸਾਹਿਬ ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਵਸੀਮ ਅਰਸ਼ਦ ਸਾਹਿਬ ਨੇ ਤਹਿਰੀਰ ਕੀਤੀ ਹੈ
0: ਜੀ ਜੀ
6: ਫਰਮਾਉਂਦੇ ਨੇ ਕਿ ਜਨਾਬੇ ਆਲੀ ਮੈਨੂੰ 1 ਸਾਲ ਤੋਂ ਮਿਗਰੇਨ ਦੀ ਦਰਦ ਪ੍ਰੋਬਲਮ ਹੈ ਮੈਂ ਬੜਾ ਇਲਾਜ ਕਰਵਾਇਆ ਲੇਕਿਨ ਮੁਕੰਮਲ ਆਰਾਮ ਨਹੀਂ ਹੁੰਦਾ ਲਿਹਾਜ਼ਾ ਹੁਣ ਫੈਸਲਾ ਕੀਤਾ ਹੈ ਕਿ ਮੈਂ ਦੇਸੀ ਇਲਾਜ ਵੀ ਅਜ਼ਮਾਵਾਂ ਸੁਲੇਮਾਨ ਸਾਹਿਬ ਅਗਰ ਕੋਈ ਮੌਸਰ ਇਲਾਜ ਹੈ ਤੇ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ
0: ਵਸੀਮ ਭਾਈ ਇਹ ਕਹਿਣਾ ਬੇਜਾਨਾ ਹੋਵੇਗਾ ਕਿ ਮੈਗਰੀਨ ਦਾ ਕਾਮਯਾਬ ਤੇ ਮੌਸਰ ਇਲਾਜ ਹੀ ਜੜੀ ਬੂਟੀਆਂ ਨਾਲ ਮੁਮਕਿਨ ਹੈ
6: ਹਾਂਜੀ
0: ਇਹਦੇ ਬਰਕਸ ਦੂਸਰੇ ਹਰ ਇਲਾਜ 'ਚ ਦਰਦ ਨੂੰ ਵਕਤੀ ਤੌਰ ਦੇ ਉੱਤੇ ਰੋਕਣ ਵਾਸਤੇ ਦਵਾ ਦਿੱਤੀ ਜਾਂਦੀ ਹੈ ਜਿਹਦੇ ਬਾਈ ਸਮਰੀਜ਼ ਦਰਦ ਕੁਛ ਦਵਾਈਆਂ ਦਾ ਆਦੀ ਹੋ ਜਾਂਦਾ ਹੈ
6: ਹਾਂਜੀ ਹਾਂਜੀ
0: ਮੇਰੇ ਭਾਈ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਮਰਜ਼ ਦੀ ਬੁਨਿਆਦੀ ਵਜ੍ਹਾ ਯਾਨੀ ਦਿਮਾਗ ਦੀ ਖਾਰੀ ਰਤੂਬਤ ਨੂੰ ਮੁਕੰਮਲ ਤੌਰ ਤੇ ਖਾਰਜ ਕਰੇਗੀ, ਜਿਹਦੇ ਬਾਅਦ ਮੈਗਰੀਨ ਯਾਨੀ ਦਰਦ ਸ਼ਕੀਕਾ ਜਾਂ ਅੱਧੇ ਸਿਰ ਦਾ ਦਰਦ ਪੂਰੀ ਤਰ੍ਹਾਂ ਠੀਕ ਹੋ ਜਾਏਗਾ। ਤੁਸੀਂ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰਨੀ ਹੈ, ਬੈਂਗਣ, ਦਾਲ ਮਸੂਰ, ਦਾਲ ਮਾਸ਼, ਮਟਰ, ਗੋਭੀ ਤੇ ਖੱਟੀ ਚੀਜ਼ਾਂ ਤੋਂ ਪਰਹੇਜ਼ ਕਰਨਾ ਤੇ ਰੋਜ਼ਾਨਾ 40 ਜਾਂ 45 ਮਿੰਟ ਦੀ ਵਾਕ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸੁਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
6: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ ਤੇ ਹੁਣ ਇਸ ਮਸ਼ਵਰੇ ਤੇ ਅਮਲ ਕਰਨਾ, ਅੱਲਾ ਕਰਮ ਕਰੇਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁਕਦਾ ਜਾ ਰਿਹਾ, ਲਿਆ ਤਾਂ ਮੈਂ ਪ੍ਰੋਗਰਾਮ ਦੀ ਅਗਲੀ ਮੇਲ ਪੇਸ਼ ਕਰ ਰਹੀ ਹਾਂ ਜਿਹੜੀ ਮੁਨੱਵਰ ਸਦੀਕੀ ਸਾਹਿਬ ਨੇ ਤਹਿਰੀਰ ਕੀਤੀ ਹੈ।
0: ਜੀ ਜੀ,
6: ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਵਾਲਦਾ ਸਾਹਿਬਾ ਦੀ ਉਮਰ 56 ਸਾਲ ਹੈ, ਉਹਨਾਂ ਨੂੰ 7 ਸਾਲ ਤੋਂ ਸ਼ੂਗਰ ਦੀ ਬਿਮਾਰੀ ਹੈ ਜਿਹਦਾ ਬਹੁਤ ਇਲਾਜ ਕਰਵਾਇਆ ਜਿਹਦੇ ਨਾਲ ਸ਼ੂਗਰ ਕਾਫੀ ਕੰਟਰੋਲ ਰਹਿੰਦੀ ਹੈ। ਹੁਣ ਮਸਲਾ ਇਹ ਵੇ ਕਿ ਉਹਨਾਂ ਨੂੰ ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਭੁੱਖ ਬਿਲਕੁਲ ਨਹੀਂ ਲੱਗਦੀ, ਹਰ ਵੇਲੇ ਜਿਸਮ 'ਚ ਦਰਦਾਂ ਮਹਿਸੂਸ ਹੁੰਦੀਆਂ ਨੇ, ਅਸੀਂ ਬਹੁਤ ਪਰੇਸ਼ਾਨ ਹਾਂ, ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਾ ਦਿਓ।
0: ਮੁਨੱਵਰ ਭਾਈ, ਸ਼ੂਗਰ ਐਸੀ ਮੁਸੀ ਬਿਮਾਰੀ ਹੈ ਜਿਹੜੀ ਜਿਸਮ ਦੇ ਤਮਾਮ ਅਜ਼ਾ ਨੂੰ ਬੁਰੀ ਤਰ੍ਹਾਂ ਮੁਤਾਸਰ ਕਰਦੀ ਹੈ, ਲਿਹਾਜ਼ਾ ਸ਼ੂਗਰ ਦੀ ਮੌਜੂਦਗੀ 'ਚ ਐਸੀ ਦਵਾਈ ਜ਼ਰੂਰ ਇਸਤੇਮਾਲ ਕਰਨੀ ਚਾਹੀਦੀ ਹੈ ਜਿਹੜੀ ਅਸਾਬ ਅਤੇ ਉਜ਼ਲਾਤ ਦੇ ਨਾਲ ਨਾਲ ਗੁਰਦੇ ਅਤੇ ਜਿਗਰ ਨੂੰ ਵੀ ਦਰੁਸਤ ਰੱਖੇ। ਮੇਰੇ ਭਾਈ, ਤੁਹਾਡੀ ਵਾਲਦਾ ਨੂੰ ਉਜ਼ਲਾਤੀ ਕਮਜ਼ੋਰੀ ਅਤੇ ਜ਼ੋਫੇ ਜਿਗਰ ਦਾ ਮਸਲਾ ਹੈ, ਜਿਹਦੇ ਵਾਸਤੇ ਮੈਂ ਇੱਕ ਖਾਸ ਦਵਾਈ ਤਰਤੀਬ ਦਿੱਤੀ ਹੈ। ਤੁਸੀਂ ਸ਼ੂਗਰ ਦੀ ਸਾਬਕਾ ਦਵਾਈ ਜਾਰੀ ਰੱਖੋ ਅਤੇ ਉਹਦੇ ਨਾਲ ਹੀ ਪਾਰਸਲ ਕਰਦਾ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਬਹੁਤ ਫਾਇਦਾ ਹੋਵੇਗਾ
6: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣ ਲਈ, ਹੁਣ ਇਸ ਮਸ਼ਵਰੇ 'ਤੇ ਅਮਲ ਕਰਨਾ ਤੁਹਾਡੀ ਵਾਲਦਾ ਵਾਸਤੇ ਬਹੁਤ ਹੀ ਜ਼ਰੂਰੀ ਹੈ। ਸੁਲੇਮਾਨ ਸਾਹਿਬ, ਪ੍ਰੋਡਿਊਸਰ ਸਾਹਿਬ ਦਾ ਇਸ਼ਾਰਾ ਆ ਰਿਹਾ ਕਿ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ
0: ਜੀ,
6: ਲਿਹਾਜ਼ਾ ਬਾਕੀ ਈਮੇਲਜ਼ ਔਰ SMS ਜਿਹੜੇ ਨੇ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਮੈਂ ਤੁਹਾਡੀ ਬੇਸ਼ੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਹੱਦ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
6: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਰੱਬ ਨਾ ਕਰੇ ਜੇ ਤੁਸੀਂ ਕਿਸੇ ਬਿਮਾਰੀ ਵਿੱਚ ਮੁਬਤਲਾ ਹੋ ਤਾਂ ਪਾਕਿਸਤਾਨ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਇਹ ਵੀ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਏ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਸੋਹਣੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਬਹੁਤ ਮੁਫੀਦ ਮਾਲੂਮਾਤ ਦੇ ਨਾਲ ਤੁਹਾਡੇ ਈਮੇਲ ਅਤੇ SMS ਲੈ ਕੇ ਹਾਜ਼ਰ ਹੋਵਾਂਗੀ। ਉਸ ਵੇਲੇ ਤੱਕ ਰੱਬ ਰੱਖਾ।
2: ਸ਼ੁਕਰੀਆ, ਆਪਨੇ FM 101 ਟਿਊਨ ਕੀਆ।